0: चाचा जी दो स्पेशल चा।
1: आज स्पेशल चा में पे आ रहे हैं, खैर है।
0: स्पेशल बंदा जो आया मेरे को।
1: स्पेशल बंदा तो हले आना है, आज लेट नहीं होगी वैसे थोड़ा जा।
0: ਇਹ ਤਾਂ ਫਿਰ ਤੁਹਾਨੂੰ ਹੀ ਪਤਾ ਹੈ।
1: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਕੀ ਹੋਣੀ ਜਾਣ ਤੋਂ ਪਹਿਲਾਂ।
0: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
1: ਯਾਰ, ਤੂੰ ਮੇਰੀ ਘੜੀ ਲੈ ਲੈ।
0: ਨਹੀਂ ਨਹੀਂ ਘੜੀ ਨਹੀਂ।
1: ਗਰਮ ਗਰਮ ਚਾਹ
0: ਲੈ ਵੀ ਆ ਗਈ।

0: Generator. FM 100.
1: It's 7:15 p.m. This time check is brought to you by Dr. Hamid General Homeo and Schwabe Germany, proudly serving Pakistan with the best of homeopathy for 74 remarkable years.
2: ਖੁਸ਼ੀ ਨਾਲ ਨੱਚੇ ਹਰ ਪੱਤਾ ਟਹਿਣੀ ਟਹਿਣੀ
3: ਉਹ ਖੈਰ ਹੈ ਬਰਕਤਿਆ ਬੜਾ ਮਸਤ ਹੋ ਕੇ ਗਾ ਰਿਹਾ ਹੈ
2: ਉਹ ਸੱਤੇ ਖੈਰਾਂ ਨੇ HBL ਜ਼ਰਈ ਬੈਂਕ ਦੀ ਵਜ੍ਹਾ ਤੋਂ ਫਸਲ ਬਹੁਤ ਚੰਗੀ ਹੋ ਗਈ ਹੈ
3: HBL ਜ਼ਰਈ ਬੈਂਕ ਦੀ ਵਜ੍ਹਾ ਤੋਂ
2: ਓਏ ਆਹੋ ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ ਟਰੈਕਟਰ ਵੀ ਲੈ ਲਿੱਤਾ ਬੀ ਖਾਦ ਵੀ ਚੰਗੀ ਵਾਲੀ
3: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ
2: ਆਹੋ ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ HBL ਜ਼ਰਈ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ ਮੱਛੀ ਫਾਰਮ ਜ਼ਰਈ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਸ ਹੋਰ ਮਾਲੂਮਾਤ ਲਈ 111111425 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ
4: ਸ਼ਰਾਇਤ ਜ਼ਵਾਬਤ ਲਾਗੂ ਹੈ
5: One station. 100 FM.
6: ਉਹ ਝੂਮੇ ਪਿਆਰ ਸੇ ਹਰ ਪੱਤਾ ਡਲੀ ਡਲੀ
3: ਉਹ ਖੈਰ ਹੈ ਬਰਕਤੇ ਬੜਾ ਝੂਮ ਝੂਮ ਕੇ ਗਾ ਰਹਾ ਹੈ
2: ਖੈਰ ਹੀ ਖੈਰ ਹੈ HBL ਜ਼ਰਈ ਬੈਂਕਿੰਗ ਕੀ ਵਜ੍ਹਾ ਸੇ ਇਸ ਬਾਰ ਫਸਲ ਬੜੀ ਅੱਛੀ ਹੋ ਗਈ ਹੈ
3: HBL ਜ਼ਰਈ ਬੈਂਕ ਕੀ ਵਜ੍ਹਾ ਸੇ
2: ਹਾਂ ਬੜੀ ਆਸਾਨੀ ਸੇ ਔਰ ਬਿਨਾ ਕਿਸੀ ਬੜੇ ਝੰਝਟ ਕੇ ਜ਼ਰਈ ਕਰਜ਼ਾ ਜੋ ਮਿਲ ਗਿਆ ਟਰੈਕਟਰ ਵੀ ਲੈ ਲਿਆ ਔਰ ਬੀਜ ਖਾਦ ਵੀ ਅੱਛਾ ਵਾਲਾ
3: ਤੋ ਕਿਆ ਮੇਰੇ ਪੋਲਟਰੀ ਫਾਰਮ ਕੇ ਲਈ ਵੀ ਕਰਜ਼ਾ ਮਿਲ ਜਾਏਗਾ
2: ਜੀ ਹਾਂ ਪਾਕਿਸਤਾਨ ਕੇ ਸਭ ਸੇ ਬੜੇ ਬੈਂਕਿੰਗ ਨੈਟਵਰਕ HBL ਜ਼ਰਈ ਬੈਂਕਿੰਗ ਕੇ ਪਾਸ ਹੈ ਪੋਲਟਰੀ ਫਾਰਮ ਫਿਸ਼ ਫਾਰਮ ਜ਼ਰਈ ਆਲਾਤ ਔਰ ਮਵੇਸ਼ੀਓ ਕੇ ਲਈ ਵੀ ਕਰਜ਼ੇ ਕੀ ਆਸਾਨ ਸਹੂਲਤ ਔਰ ਆਪਕੀ ਖੁਸ਼ਹਾਲੀ ਕਾ ਅਸਲ ਰਾਜ਼ ਮਜ਼ੀਦ ਮਾਲੂਮਾਤ ਕੇ ਲਈ ਅਭੀ 111111425 ਪਰ ਕਾਲ ਕਰੇ ਜਾਂ ਕਰੀਬੀ ਬ੍ਰਾਂਚ ਸੇ ਰਾਬਤਾ ਕਰੇ
4: ਸ਼ਰਾਇਤ ਜ਼ਵਾਬਤ ਲਾਗੂ ਹੈ